ਖਜੀ ਠੋਲ ਮੀਨ ਵਾਲੂ ਥਾ ਕਾਗਦ ਕਰਕਤੀ ਯਦ ਬਨੁਦੀ ਲਕੀ ਮਰਵਤੀ ਸ਼ਿਮਾਲੀ ਜਨ ਵੀ ਉਦਰਸਾਨ ਮਿਆਵਾਲੀ ਚਰਤ ਚਰਤ ਕੇ ਹਾਂ ਦ ਰੇਡੀਓ ਅਮਨ ਜਾ ਖਬਰ ਦਸੀ ਕੇ ਨਾ ਠੋਲ ਤਾ ਹਰ ਕਲੇ ਵੀ ਆਈ

0: ਇੰਡੀਆ ਦਾ ਵਿਟਾਮਿਨ ਸੀ ਫੇਸ ਵਾਸ਼ ਕੀ ਵਿਟਾਮਿਨ ਸੀ ਵਿਟਾਮਿਨ ਬੀ 3 ਔਰ ਗਲੂਟਾਥਾਇਓਨ ਮੌਜੂਦ ਦੀ ਹਾਂ ਕਸੂ ਦਾ ਜਬ ਸਕਿਨ ਕੇ ਚਿਕਮ ਦੀ ਅਗਾ ਰਿੰਕਲ ਰਗਲੀ ਦੀ ਮਖ ਕੀ ਗੁੰਜਵਾਲ ਰਗਲੀ ਦੀ ਯਾ ਚਿਕਮ ਦੀ ਮਖ ਅਗਾ ਉਮਰ ਚਿਕਮ ਦੀ ਡਰ ਕਮ ਖੁਖਕਾਰੀ ਕੀ ਡਰ ਡਬਰ ਡਬਰ ਸਰਮਨ ਖਕਾਰੀ ਕੀ ਦਾ ਮਖ ਦਾ ਚਰਮਨ ਮੁੜੀ ਰਿਦਾ ਡਬਰ ਸ਼ੀ ਦੇ ਪਰਤਾ ਸੋ ਇੰਡੀਆ ਨਾ ਵਿਟਾਮਿਨ ਸੀ ਫੇਸ ਵਾਸ਼ ਪਨੇ ਪੇਰਤਾ ਜੋ ਖਪਲ ਮਖ ਵਿੰਜ਼ੇ ਰੁਸਤ ਬਿਆ ਬਾਤ ਕੀ ਇੰਡੀਆ ਨਾ ਵਾਈਟਨਿੰਗ ਕ੍ਰੀਮ ਪ ਮਖ ਪਾਂਦੇ ਲਗਾਵਲੀ ਚੀ ਖੁਦਰੀ ਕੇ ਇਸਤੇਮਾਲ ਦਰ ਦਵਾਈ ਮੋ ਯੋ ਉਦਦ ਟੈਲੀਫੋਨ ਕਾਲ ਸ਼ਰੀ ਕੋ ਮਜੀ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਸਰੰਗ ਇਸ਼ੀ ਸਤੜੇ ਮਸ਼ੀ
1: ਪਾਪੇ ਕਤਦੇ ਚਿਲਾਟਿੰਦੇ ਲਕਦਰਦੇ ਚਿਲਾਟਿੰਦੇ ਸਾਇ ਕਿਤਦੇ ਚਿਲਾਟਿੰਦੇ ਦਾਰਹੁਲੇਦੇ ਚਿਲਾਟਿੰਦੇ ਗੁੰਮਰਵੰਨਾ ਦਰਿਆ ਬਨਾ ਵਚਵੀਨਾ
0: ਵਾ ਵਾ ਵਾ ਵਾ ਜੀ ਵਾ ਵਾ ਦਾ ਆਵਾਜ਼ ਦਾ ਚਾ ਦੀਜੀ
1: ਸੰਤਰਵਲੇ ਸਲਮ ਵਾਈ ਹਰ ਸੁਖ ਸੁਖਲੇ ਸਲਮ ਵਾਈ ਸਹਲਵਲੇ ਸਲਮ ਵਾਈ ਹਲਕੀਲੇ ਸਲਮ ਵਾਈ ਗੁਨਾ ਦੇ ਤਲਗਲੇ ਸਲਾਮ ਤਰਹਮਦੀਨਾ
0: ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਅਸਲਾਮ ਦਾ ਸੁਖ ਦੀ ਓ ਚਰੰਗਾ ਦਾ ਕੁਮ ਜ਼ੈਨਾ وعلیکم السلام زمو سره دل دروا دا خرکنا دل دروا سرنګ ایشی برابر جوړی زو بالکل ٹھیک ٹھاک هم تر خیر سره لا ژوندې ها خو وزیرستان درالی نو وزیرستان د سل دریو چکر لتلی کال تری مامو کور دی
1: جبرستان
0: خخ جبر ماحول کې ته وای چې د وزیرستان نه رالی ما خخ قبرستان نه رالی نو بیا خو ستا خو واسطه ډېره خلکو سره ده نو بیا انسانانو سره ته څنګه خبرې کوي زما په خیال بس اولې قبرستان ته ولیدلې وي خیر و
1: چې خدای په جنت کښې هم په داسې ځای کښې کور راکړې ایا په جنت کې هم قداس ځای کې کور راکړی چې نه د خپلانو ورکړې ورشي نه خپلان کرې ورکړې راشي
0: نه داسې داسې کور خو ونه ملي.

0: ਬਿਲਕੁਲ ਸਿੱਧਾ ਗੁਲ ਗੁਲ ਹਿੰਡ ਬੁਲਬੁਲ ਆਵਾਜ਼ ਅਤੇ ਰੇਡੀਓ ਮਨ 88.4 ਖੈਰ ਰੈਕ ਤੋਂ ਸ਼ੁਰੂ ਤੁਸੀਂ ਗੁਰਵਾਰ ਆਸ ਕੇ ਹਮਦਰਦੀਆਂ ਪ੍ਰੋਗਰਾਮ ਨੂੰ ਗੜੇ ਮਾਸੇ ਕਰ ਠੀਕ ਤਰ 2 ਵਜੇ ਰਸੇ ਪ੍ਰੋਗਰਾਮ ਕੀ ਮੁਝੇ ਤੁਸੀਂ ਸਾਥ ਮਿਲ ਗਏ ਸੀ ਅੱਜ ਪ੍ਰੋਗਰਾਮ ਨਿਮ ਗੜੀ ਮਾਜ਼ੀ ਘਰ ਯਾਨੀ ਪੋ ਆਗੀ ਕੇ ਦੇਟਾ ਫੇ ਪ੍ਰੋਗਰਾਮ ਪ੍ਰੋਗਰਾਮ ਕੀ ਸਰ ਬੋਤੀ ਦੀ ਟੋਟਲ ਬੀਨ ਜ਼ਲਸ ਮੇ ਨਟਾ ਆ ਤੁਸੀਂ ਕਾਲ ਤੇ ਜੇ ਜੇ ਟਾਈਮ ਵੇਰ ਕਾਉ ਨੈਕਸਟ ਕਲਰ ਬਹੁ ਗੁਰੂ ਜੀ ਮਿਸੇ ਕਾਲ ਲਾਰੀ ਸੁਖਤੀ ਅਸਲਾਮ ਅਲੈਕੁਮ
1: ਅਸਲਾਮ ਅਲੈਕੁਮ
0: ਜੀ ਵਾਲੇਕੁਮ ਅਸਲਾਮ ਸੜੇ ਮਾ ਸ਼ੁਰੂ ਜਾਣਾ
1: ਰੰਗੇ ਰਾਸ ਕੇ
0: ਏ ਜ਼ਖੂ ਬਿਲਕੁਲ ਫਿਟ ਫਾਟਿਆ ਤੇ ਸਰੰਗੇ ਸਹੀ ਹੈ ਰੁਝਾਨ ਮੈਂ ਸੁਖ ਤਰ ਸਰਾਇ ਕਿਮ
1: ਸੁਨਾਫਰ
0: ਜ਼ਿੰਦਗੀ ਸਾਦਾ ਮੁਸਫਰੀ ਚਾਹਤ ਖਾਨ ਵੇਰ ਕੇ ਵੀ ਖੋ ਮਜਬੂਰੀ ਵੀ ਕਹਿਣਾ ਹੈ ਹਾਂ ਵਿਆਹ ਰੋਕ ਲਾ ਲੈ ਤੂੰ ਬਸ ਪ੍ਰੇਸ ਦੇ ਦਾ ਜੇਰਾ ਵਾਸ਼ਾ ਪਲ ਕਲੀ ਵਤਨ ਕਾਦਰ ਖੋ ਬਦੇ ਤਾਈ ਸ਼ਵਾ ਵੀ ਟੋਲੋ ਖਬਰ ਆਯ ਔਰ ਪਹਿਲਾਂ ਜ਼ਰੂਰੀ ਖਬਰ ਆਯ ਔਰ ਟੋਲੋ ਮੀਨਾਵਾਲ ਤੋਂ ਦਾ ਹੋਇਆ ਹੈ ਕਿ
1: ਨਾ
0: ਵੇ ਤੇ ਤੋਸ ਤਾ ਦਾ ਖਬਰ ਆਈ ਕਵਾਂ ਗੋਰਾ ਛੇ ਪੋਕਲੀ ਵਤਨ ਖਪਲ ਕਾਰ ਰੋਜ਼ਗਾਰ ਜ਼ੋਨ ਤਾ ਵਕਸ ਹੈ ਗੋਰੇ ਮਾਂ ਮੁਸਫਰ ਆਈ ਤੇ ਦਰੂ ਮੈਂ ਛੇ ਪੋਕਲੀ ਵਤਨ ਮੰਦੀ ਤੋਸ ਤਾ ਚਾਰ ਲਿਆਰ ਮਿਲਾਉ ਛੇ ਪਾਗੇ ਪਾਗੇ ਸ਼ੁਕਰ ਹੋ ਬਾਸ ਹੈ ਹਾਂ
1: ਬਾਨੀ ਹਰ ਕੇ ਤਾ ਦਾਪੇਸ
0: ਕਾਉ ਜਾ ਨਾ ਟੋਲ ਸੇਰਾ ਪੇ ਬਾਨੀ ਖਾਲ ਕੇ ਤਾ ਨਾ ਕਨਾ ਟੋਲੋ ਮੀਨਾ ਵਾਲੇ ਤਾ ਕਨਾ ਦੁੱਧ ਦਿੱਤੇ ਮਖੋ ਦੇ ਗੋਰੇ ਡੇਰ ਮੀਨਾ ਵਾਲਾ ਵੋ ਜ਼ੋਰ ਵੀ ਸਿਰਫ ਬਾਨੀ ਖਾਲ ਕੋ ਤਾ ਨਾ ਕਨਾ
1: ਚੋਲੇ ਹਰ ਪਾਇਓ ਮੈਂ ਸਫਰ ਜ਼ਿਆਦਾ ਨਾ ਕਾਈ
0: ویچے مسافری میں نہ کولا خدا دا غریب ایسا مسافر دا کلی زما کنا خو تیری مجبور ہے وی گنا اے ہائے تب یہ چھ بس چھ پوخت کلی ورک چھ ہاں دلتا نہ ہو کلے کلے سڑائی زر روشی تے ویچے سڑائی دی پوخ ورک چھ ہاں صحیح بس دا چھ دائی کنا دا زندگی ایسا تڑلی خبری دی مسافر تیے خواب کی روسی گنا او کنا وای چې مسافر
1: لالا چې ځای مته واری کا وکې د دې دام در ته ولګای
0: ته شای
1: د دې دام
0: هغه څه شی وینې په جنا
1: نیټ یوټیوب ته ساری کا
0: د
1: دې دام
0: د بي دام
1: ا
0: دا خو دې نو یې چا پاو وکړا سا دا چا پا خو مې بل زال اورې دا سا پروگرام دے کنا آئے داس چال وکے کنا داس چال وکے کنا چشپی پروگرام کے بتا پلے کا سیدا لاس بجے ول کے آئے ڈولو نا خو تیر شوال ہوتا وی تا ونا گڑے دلے کنا مسافر ویچے مسافر تھیا بدائے خواری دائے دا جنیو جنو نائے پا صبر تی روینہ قربان اللہ پاک تا ہر سڑائے دے مسافر تھی نائے اللہ پاک تا ہر سڑی پا کلی وطن سو بگی ٹک شلا خواشولا رو تاو سی اور ڈولو نے دے پلے کاؤں شا ما خواب پکی جا شا دا غدی تا پلے میں کلتا دی دا خواب آئی دا سی مڈا مڈا تا پلے کاؤں سی دا یو جہان ما ننا وی ویچے سا چک شا بیتا شا

ਤੁਹਾਨੂੰ ਬਿਲਕੁਲ ਜੀ ਦੁਬਾਰਾ ਕਿਸਮਾ ਪੇਸਵਾ ਦਬੇ ਟਮਨ ਤੀ ਪੇਸਵਾ ਔਰ ਦਵਰੀ ਦੇ ਪੇਸਵਾ ਦਖੁਸੀਫਾ ਕੰਪਨੀ ਵਰਤ ਰਹੇ ਸਨ ਦਲ ਫੁੱਲ ਸੰਡੋਰ ਕਾ ਨਸਤਾ ਅਲਾ ਖੁਦਾਈ ਦਾ ਦਸਤਾ ਮਨੇ ਮਤਲਬ ਮੈਂ ਦਾਦਾ ਚ ਪਸਾਰ ਦੇਵੀ ਦਾਸ ਸੇ ਬਦਾਉ ਮੈਂ ਦੇ ਦਕਰੇ ਬਦਾਉ ਨੇ ਸੁਚ ਹੋਗਾ ਕਚਰ ਦੇ ਸਾਰ ਵਿਸ਼ਤੋਂ ਨੇ ਮਸਲਾ ਵਿਸਾਰ ਦੇ ਵਿਸ਼ਤੋਂ ਨੂੰ ਕੀ ਵਿਸਾਰ ਨਾ ਤਾਂ ਕੀ ਦੇ ਦੇ ਸਾਰ ਵਿਸ਼ਤੋਂ ਨੂੰ ਵਰਦਵਲ ਲੋ ਅਵਲ ਗਣ ਅਵਲ ਮਜ਼ਬੂਤ ਅਵਲ ਫਸਲ ਲਿਖ ਅਵਲ ਗੋੜੇ ਖਬਰ ਔਰ ਇਸਤੇਮਾਲ ਕਾ ਖੁਜੇ ਫਾਕ ਆਪਣੀ ਸ਼ਿਫਾ ਦੇ ਸਾਰ ਵਿਸ਼ਤੋਂ ਨੇ ਬਈ ਦੋ ਦੀ ਸਾਰ ਨੋ ਦੇ ਵਿਸ਼ਤੋਂ ਨੋ ਖੁਜੇ ਬਸਾਰ ਤਾਂ ਕੀ ਜੀ ਸਾਰ ਵਿਸ਼ਤੋਂ ਨੇ ਵਿਸ਼ਦਾ ਲੋ ਗਣ ਮਾਸੇ ਦੂਰ ਚਮਾਗਦਾਰ ਅਲਾ ਦਾ ਡੋਲ ਮੁਤਰਕਾ ਲਾ ਸ਼ਾਬਾਸ਼ ਸ਼ਾਬਾਸ਼।

0: ਜੀ ਬਲਕਾਲ ਪ੍ਰੋਗਰਾਮ ਕਿਸ ਸਮੇਂ ਲਈ ਵਿੱਚ ਬਲ ਸੁਖ ਦਿੱਕੀਆਂ ਦੇ ਨਰਸੀ ਕਨ ਅਸਲਾਮ ਵਾਲੇਕੁਮ
1: ਸਲਾਮ ਵ ਰਹਿਮਤੁਲਲਾਹ ਬਰਕਾਤ ਸਰੰਗ ਸ਼ਹਿਰ ਸਦਾ
0: ਅਲਹਮਦੁਲਿਲਾ ਠੀਕ ਠਾਕ ਸੁਖ ਖਬਰ ਕਿ ਵਿੱਚ ਦੇਣਾ
1: ਜੀ ਮਰਕਜ਼ ਨਾ ਖਬਰ ਕਹੋ ਮੁਜ਼ਮਿਲ ਖਬਰ
0: ਜੀ ਮੁਜ਼ਮਿਲ ਭਾਈ ਸਰੰਗ ਸ਼ਹੀ
1: ਅਲਹਮਦੁਲਿਲਾ ਤੁਸੀਂ ਦਰੇਵੜਾ ਮਰਗਰੀ ਸਬਰ ਬਾਰੀਓ
0: ਆਓ ਅਲਹਮਦੁਲਿਲਾ ਠੀਕ ਠਾਕ
1: ਮਾਸ਼ਾਅੱਲਾ ਨਨ ਖਮੋੜੇ ਬਿਹਤਰੀਨ ਪ੍ਰੋਗਰਾਮ ਰੋਣ ਕੜਾ ਯਾਰ
0: ਡੇਰ ਮਨਨਾ
2: ਥੈਂਕ ਯੂ
1: ਮਾਸ਼ਾਅੱਲਾ ਤੁਸ ਕੇ ਖੁਦ ਰਹੀਂ ਕਰਾ ਉਮਰ ਕਰਾ ਡੇਰ ਪੋ ਖੁਸ਼ ਆਏਗਾ
0: ਕਿਆ ਮਿਓ
1: ਰਾਸ ਕੇ ਕੇ
0: ਅੱਛਾ مطلب ریڈیو من ہمیشہ دا کوشش کرے دے ادا سے پروگرام تو ضروری چاغا تو سے ددی سر مطلب دے پروگرام سر تو خوشول شے تو سے مغ بنے خنداگان روشی
2: بالکل
1: رائٹ تو خوب رغلاو دا دین مخ کے اکرام سے پروگرام
0: جی
1: تو خوب رغلاو بس خوب ملوڑا ورکشاپ
0: صحیح خبر ہے بالکل پروگرام لگا سے خوان وگ کنا یا خوش وے مطلب رب پوتے دے
1: پروگرام جی پروگرام جی زمرا خوان وگ لال زخوان جی سارا خوبنا نش خوب گناہ سے لڑ تو سے بس لگا سر سرا
0: اوس نہیں ہے جی صحیح ہے بالکل دا سیدی دار تو ہے اول زل کال دے وگ پروگرام کی
1: جی
0: ابھی ان اول زل کال دے وگ جی جی
1: ڈیر کار میں دے سر کڑا ہر پروگرام تم کچھ
0: اچھا اچھا موبائل ملے
1: بالکل
0: بالکل
2: خوشحال
0: خبر ہے